ਜਿੰਦ ਨਵਾਣੀ ਕੱਢੀਏ ਹੱਡਾਂ ਤੂੰ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੂੰ ਕੜਕਾਏ ਖਿੰਥੁਲ ਮਿੱਠਾ ਅਗਲੀਆਂ ਜਿੰਦ

ਆਪਣੀ ਕਲੇ ਮਸਾਇਕ ਸੇਖ ਸੇਖਾ ਜਾਤੀ ਜਗਨਾ ਕੋਈ ਰਿਹਾ ਸੇਖਾ ਜਾਤੀ ਜਗਨਾ ਕੋਈ ਰਿਹਾ।

ਗੁਰੂ ਨੇ ਦਰਸ਼ਨਾਂ ਦੀ ਨਾਟ ਪਈ ਮਿਲੀ। ਆਪਾਂ ਵੀ ਇਹਨਾਂ ਦੇ ਨਾਲ ਮਿਲ ਕੇ ਪੜ੍ਹੀ, ਕੀ ਪਤਾ ਕਿ ਅੱਜ ਇਹਨਾਂ ਦੀਆਂ ਲੋਕਾਂ ਪੂਰੀਆਂ ਹੋ ਜਾਣੀਆਂ। ਅੱਜ ਦੀ ਬਖਸ਼ਿਸ਼ ਕੋਈ ਵੱਡੀ ਗੱਲ ਪਿਆਰ ਨਾਲ ਪਹਿਲੇ ਸੇਵ ਪਿੱਛੇ।

ਕਿਹੜੀ ਅਰਦਾਸ ਕੀਤੀ ਹੈ, ਉਹਦੀ ਅਰਦਾਸ ਗੁਰੂ ਜ਼ਰੂਰ ਅਰਦਾਸ। ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ ਪੂਰੀ ਨਹੀਂ ਹੁੰਦੀ, ਇਹਦਾ ਕਾਰਨ ਕੀ? ਅਰਦਾਸ ਕਰਨ ਵਾਸਤੇ ਵੀ ਥੋੜੀ ਜਿਹੀ ਸੋਝੀ ਚਾਹੀਦੀ। ਅਰਦਾਸ ਕਰਨ ਵੇਲੇ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਹਿਲੀ ਚੀਜ਼ ਤਾਂ ਅਰਦਾਸ ਕਰਨ ਵੇਲੇ ਇਹ ਸੋਚਣਾ ਹੈ ਵੀ ਮੇਰੀ ਅਰਦਾਸ ਜਾਇਜ਼ ਹੈ ਕਿ ਨਜਾਇਜ਼, ਕਿਉਂਕਿ ਨਜਾਇਜ਼ ਅਰਦਾਸ ਵੀ ਹੁੰਦੀ, ਕਿਉਂਕਿ ਅਰਦਾਸ ਚੋਰ ਵੀ ਕਰਦਾ। ਅਰਦਾਸ ਜਿਹੜੀ ਹੈ ਚੋਰ ਵੀ ਕਰਦਾ, ਵੈਰੀ ਆਦਮੀ ਵੀ ਅਰਦਾਸ ਕਰਦਾ, ਇਹ ਅਰਦਾਸ ਜਾਇਜ਼ ਨਹੀਂ ਹੈ। ਪਹਿਲੀ ਚੀਜ਼ ਆ ਅਰਦਾਸ ਜਾਇਜ਼ ਹੋਣੀ, ਦੂਜੀ ਚੀਜ਼ ਮਨ ਦੇ ਅੰਦਰ ਇਹ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਅੱਗੇ ਮੈਂ ਅਰਦਾਸ ਕਰ ਰਿਹਾ ਉਹ ਮੇਰੀ ਅਰਦਾਸ ਸੁਣ ਰਿਹਾ। ਤੇ ਤੀਜਾ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਮਨਾ ਮੇਰੀ ਅਰਦਾਸ ਵੀ ਜਾਇਜ਼, ਗੁਰੂ ਵੀ ਸੁਣ ਰਿਹਾ ਹੈ ਪਰ ਦਿਲ ਵਿਸ਼ਵਾਸ ਕੇ ਪੂਰੀ ਵੀ ਜ਼ਰੂਰ। ਤਿੰਨੇ ਚੀਜ਼ਾਂ ਜੋ ਸਿਲੰਡਰ ਚ ਹਨ ਉਹ ਅਰਦਾਸ ਜ਼ਰੂਰ ਨਹੀਂ ਚਾਹੀਦੀ। ਜੇ ਅਰਦਾਸ ਵੀ ਜਾਇਜ਼ ਤੇ ਇਹ ਵੀ ਮਨ ਦੀ ਖਿਆਲ ਹੈ, ਗੁਰੂ ਜਾਗ ਵੀ ਜੋਤ ਹੈ ਸੁਣਦੇ, ਤੇ ਜੇ ਮਨ ਦੇ ਅੰਦਰ ਇਤਨੀ ਕਮਜ਼ੋਰੀ ਹੈ ਨਾ, ਮਨਾ ਪਤਾ ਨਹੀਂ ਅਰਦਾਸ ਪੂਰੀ ਹੋਵੇ ਜਾਂ ਨਾ ਹੋਵੇ ਤਾਂ ਵੀ ਨਹੀਂ ਹੋਵੇ, ਕਿਉਂਕਿ ਥੋੜਾ ਜਿਹਾ ਵਿੱਚ ਫਰਕ ਪੈ ਗਿਆ, ਥੋੜਾ ਜਿਹਾ ਵਿੱਚ ਵਿੱਚ ਪੈ ਗਈ ਨਾ ਨਿੱਕਾ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਇਹ ਪੂਰਨ ਸੇਫ ਜਰਨੈਲਾਂ ਨੇ ਕਿਹਾ ਸੀ ਕਿ ਸ਼ੇਰੇ ਪੰਜਾਬ ਪਾਣੀ ਬੜਾ ਅੱਥਾ ਹੈ, ਅਟਕਣ ਵਾਲਾ ਨਹੀਂ, ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ, ਮੈਂ ਇਸ ਨੂੰ ਜ਼ਰੂਰ ਪਾਰ ਕਰਾਂ। ਧਿਆਨ ਦਿਓ, ਇਧਰੋਂ ਅਟਕ ਵਿੱਚੋਂ ਵੀ ਪਾਣੀ ਵਿੱਚੋਂ ਵੀ ਆਵਾਜ਼ ਆਈ ਕਿ ਐ ਰਣਜੀਤ ਸਿੰਘ ਕਿਧਰੇ ਗਲਤੀ ਕਰਕੇ ਮੇਰੇ ਪੈਰ ਨਾ ਪਾ ਦੇ, ਮੇਰਾ ਨਾਮ ਹੀ ਅਟਕਿਆ, ਮੈਨੂੰ ਕਿਸੇ ਨੇ ਨਹੀਂ ਅਟਕਾਇਆ। ਮਹਾਰਾਜਾ ਰਣਜੀਤ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਨੇ ਕਿਹਾ ਕਿ ਐਤਕ ਜੇ ਤੇਰਾ ਨਾਮ ਅਟਕਿਆ ਤੈਨੂੰ ਕਿਸੇ ਨੇ ਵੀ ਅਟਕਾਇਆ ਤਾਂ ਅੱਜ ਤੱਕ ਮੈਨੂੰ ਵੀ ਕਿਸੇ ਨੇ ਨਹੀਂ ਅਟਕਾਇਆ। ਕਲਗੀਧਰ ਦੀ ਬਖਸ਼ਿਸ਼ ਦੁਆਰਾ ਜਿਹੜੇ ਪਾਸੇ ਗਿਆ ਫਤਿਹ ਮਿਲੀ ਹੈ। ਅਰਦਾਸ ਕੀ? ਬੇਅੰਤ ਪਾਣੀ ਹੈ ਕਲਗੀਧਰ ਪਾਤਸ਼ਾਹ, ਮੈਂ ਵੀ ਤੇਰਾ, ਰਾਜ ਵੀ ਤੇਰਾ, ਤੇਰੇ ਹੁਕਮ ਵਿੱਚ ਹੀ ਪਾਣੀ ਚੱਲ ਰਿਹਾ ਹੈ, ਪੈਰ ਚੱਲੇ ਲਖਿਸ਼ ਅਰਦਾਸ ਕਰਕੇ ਜਰਨੈਲਾਂ ਨੇ ਰੋਕੇ। ਪਰ ਮਹਾਰਾਜਾ ਰਣਜੀਤ ਸਿੰਘ ਨੂੰ ਅਰਦਾਸ ਦੇ ਉੱਤੇ ਪੂਰਨ ਫੇਰ ਸੀ, ਵਿਸ਼ਵਾਸ ਸੀ, ਘੋੜੇ ਨੂੰ ਮਾਰੀ ਦੀ ਜਿਸ ਵੇਲੇ ਪਾਣੀ ਛਪਾਇਆ ਅਰਦਾਸ ਦੇ ਸਦਕੇ ਗੁਰੂ ਨੇ ਬਖਸ਼ਿਸ਼ ਕੀਤੀ। ਪਾਣੀ ਇਤਨਾ ਨੀਵਾ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਨੂੰ ਛੋ ਕੇ ਬਚ ਸੁਣੇ ਤਰਾ ਗੁਣਾ ਕੀ ਗਾਓ, ਸੁਣੇ ਸੇਖ ਪੀਰ ਪਾਤਸ਼ਾਹ, ਸੁਣੇ ਅੰਧੇ ਪਾਵੇ ਰਹਾਓ, ਸੁਣੇ ਅਰਦਾਸ ਜੈਦ ਹੋ। ਇੱਕ ਵਾਰੀ ਦਾਸ ਕਲਕੱਤੇ ਗਿਆ, ਜਿਸ ਤਰ੍ਹਾਂ ਇੱਥੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਇੰਡੀਆ ਵਿੱਚ ਵੀ, ਤੁਹਾਡੀ ਬਖਸ਼ਿਸ਼ ਦੁਆਰਾ ਗੁਰੂ ਦੀਆਂ ਸੰਗਤਾਂ ਤਿਆਰ ਕਰਦੀਆਂ ਹਨ, ਇੰਡੀਆ ਵਿੱਚ ਵੀ ਪ੍ਰੋਗਰਾਮ ਰੇਡੀਓ ਤੇ ਵੀ ਟੈਲੀਵਿਜ਼ਨ ਤੇ ਵੀ ਚੱਲਦੇ ਰਹੇ। ਉਹ ਕਲਕੱਤੇ ਗਏ, ਫਿਰ ਦੋ ਟਾਈਮ ਦਾ ਕੀਰਤਨ ਜਿਸ ਤਰ੍ਹਾਂ ਇੱਥੇ ਬਖਸ਼ਿਸ਼, ਕੀਰਤਨ ਦੋ ਵੇਲੇ ਦਾ। ਬਾਬਾ ਜੀ ਕਹਿੰਦੇ ਸਾਂ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਚਾਹੀਦਾ। ਡਾਕਟਰ ਸਾਹਿਬ ਸਨ,
ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਦਿਨ ਕੀਰਤਨ ਤੁਸੀਂ ਕਰੇ। ਪਹਿਲੀ ਸਾਹਿਬ ਸੰਗਤ ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ ਮੰਨੇ ਪਰਮੰਨੇ ਜਾ ਕੇ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਤੋਪ ਪਿਆ ਤੇ ਦਾਦਰ ਸਾਹਿਬ ਅਰਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰੋ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨਹੀਂ ਤੁਹਾਡੇ ਕੋਲੇ ਕਰਾਣੀ। ਮੈਂ ਕਿਹਾ ਸੱਤ ਬੱਚਨ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਦੁਕਾਨ ਚੰਗੀ ਚਲੇ, ਡਾਕਟਰ ਦੀ ਦੁਕਾਨ ਚੱਲਦਾ ਹੀ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਜਾਣਗੇ ਜੇ ਬਿਮਾਰੀ ਪੈਗੀ ਆਖੋ ਸ੍ਰੀ ਤਾਂ ਹੀ ਉਹ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ? ਹਾਂ ਜੀ ਕਰ ਦੇ ਖੰਡ ਪਾਠ ਸੇਵਾ ਇਸੇ ਵਾਸਤੇ ਰੱਖਾ ਹੈ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਆਖੋ ਸ੍ਰੀ ਵਾਹਿਗੁਰੂ। ਦਾਸ ਨੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ? ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਦਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕੀ ਕਰਨੀ ਚਾਹੀਦੀ? ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ, ਪਰਖੋ ਠੀਕ ਰਹੇ। ਸ਼ਫਾ ਹੋਏਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਪਤਾ ਇਹ ਵੀ ਅਸੀਂ ਬਿਮਾਰੀ ਵਾਸਤੇ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤੀ ਮੇਰੇ ਕਹਿਣ ਦਾ ਮਤਲਬ ਇਹ ਵੀ ਅਸੀਂ ਅਰਦਾਸਾਂ ਵੀ ਉਪਰੀ ਇੰਜੇ ਕਰਨ ਲੱਗ ਗਏ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈ ਗੁਰੂ ਅਰਜਨ ਨਾਥ ਨੇ ਸੁਣਨੀ ਹੈ, ਪੂਰਨ ਵਿਸ਼ਵਾਸ ਹੋਵੇ ਅਰਦਾਸ ਵਿਧੀ ਕਦੇ ਨਾ ਹੋਵੇ ਜਨਕੀ ਅਰਦਾਸ। ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵਹਿਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਛਾਟ ਵਜੇ, ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ ਨੀ? ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵਜੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ ਹੈ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਰਦੀ ਕਾਗਜ਼ ਪਰ। ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦਈਏ ਗੁਰੂ ਹੀ ਨਹੀਂ ਸੁਣਦਾ, ਆਖਰਤ ਨਹੀਂ। ਕਿਵੇਂ ਵੀ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦਾ। ਮੈਂ ਤੈਨੂੰ ਕਿਹਾ ਵੀ ਰਿਸ਼ਤਾ ਹੈ ਪਰ ਅਰਦਾਸ ਦੇ ਅੰਦਰ ਬੜੀ ਤਾਕਤ, ਸਿੱਖ ਦੇ ਕੋਲ ਵੱਡੀ ਦਾਤ ਹੀ ਆਉਂਦਾ ਅਰਦਾਸ ਦੇ ਸਦਕੇ। ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤੀਵੇਂ ਸਾਤ ਨਿਵਾਰ ਮਹਾਰਾਜ ਦੁਖਨਤਾ ਸੁਖਰਾਜ ਤਾਂ ਤੋਂ ਵਿਘਨ ਨਾ ਕੋ ਲਾਗੇ ਜਾਂ ਪ੍ਰਭ ਆਗੇ। ਗੰਗਾ ਜੀ ਵੇਖੋ ਨਾ ਕਿਹਦੇ ਪਿਆਰ ਨਾਲ ਅਰਦਾਸ ਕਰ ਰਹੀ ਹੈ ਗੁਰੂ ਦੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀ ਆਵਾਜ਼ਾਂ ਸੁਣ ਕੇ ਅੱਖਾਂ ਪ੍ਰਾਪਤ ਹੋਈ ਸੰਗਤ ਪੜ ਰਹੀ ਹੈ।

ਦੁਨੀਆਂ ਨੂੰ ਤੇਜ ਦੇਣ ਵਾਲਾ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇ ਸੌਖਾ ਹੀ ਅੱਜ ਆਪ ਗੁਰੂ ਦੀਆਂ ਸੰਤਾਂ ਨੂੰ ਪੱਖਾ ਬਾਬਾ ਜੀ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਸਾਹਿਬ ਨੂੰ ਆਖਿਆ ਗੁਰੂ ਨਾਲ ਗਿਆ ਬਾਬਾ ਜੀ ਵਚਨ ਕਰਦੇ ਸਨ ਬਾਈ ਜੀ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆ ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਨਾ ਬੈਠਾ ਹੋਵੇ ਤਾਂ ਵੀ ਨਹੀਂ ਕੁਤਰੀ ਦਾ ਜ਼ਿਕਰ ਹੈ ਸ਼ਿਮਲੇ ਤੋਂ ਉੱਪਰ ਹੈ ਕੁਤਰੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ ਬਾਬਾ ਜੀ ਕੁਤਰੀ ਮਹਾਰਾਜਾ ਪਟਿਆਲੇ ਦਾ ਉਸ ਵੇਲੇ ਉੱਤੇ ਰਾਜ ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਹੀ ਸਮਾਂ ਹੋਇਆ ਚੜਾਈ ਕਰ ਗਏ ਸਿੱਖ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ ਉਹਨਾਂ ਦੇ ਮਾਤਾ ਜੀ ਰਾਜ ਮਾਤਾ ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਗਰਮੀ ਆ ਪੰਜਾਬ ਦੇ ਵਿੱਚ ਆਪ ਉੱਥੇ ਬਖਸ਼ਿਸ਼ ਕਰੋ ਬੇਨਤੀ ਪ੍ਰਵਾਨ ਹੋ ਗਈ ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਗੁਰੂ ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ ਤਾਂ ਰਾਜ ਮਾਤਾ ਨੇ ਗਰਜ ਪੱਲਾ ਪਾ ਕੇ ਅਰਦਾਸ ਕੀਤੀ ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਮਲਾਪ ਦੇ ਕਰ ਗਏ ਬਾਬਾ ਜੀ ਪਹੁੰਚੇ ਪੂਰਨਵਾਸੀ ਦਾ ਸਮਾਗਮ ਸਤਸੰਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨੰਦ ਸਰ ਪਰ ਪੂਰਨਵਾਸੀ ਦਾ ਖਾਸ ਮਤ ਉਸ ਵੇਲੇ ਸੇਵ ਲੈਣ ਤੋਂ ਰਹਿੰਦੇ ਸਨ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ ਸਾਰਾ ਜਥਾ ਕੱਠਾ ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਪਾਈਏ ਪੂਰਨਵਾਸੀ ਦੇ ਸਮਾਗਮ ਲਹਿਰਪੁਰ ਤੋਂ ਸੰਗਤਾਂ ਲਾਹੌਰ ਜਲੰਧਰ ਲੁਧਿਆਣਾ ਦਿੱਲੀ ਦੇਹਰਾਦੂਨ ਪਿਆਰ ਵਾਲੇ ਸੰਗੀ ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ ਰਾਤ ਦਾ ਵਿਮਾਨ ਸਜੇ ਸ਼ਿਮਲੇ ਤੋਂ ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ ਬੜਾ ਭਾਰੀ ਵਿਮਾਨ ਸਜਿਆ ਰਾਤੀ ਅੰਮ੍ਰਿਤ ਕੀਰਤਨ ਹੈ ਅੰਮ੍ਰਿਤ ਵੇਲੇ ਫਿਰ ਕੀ ਇਹ ਸ਼ਬਦ ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ ਗੁਰਮਤਿ ਹਿਰਦੇ ਗਰੀਬੀ ਆਵੇ ਹਾਂ ਕਿਸ ਕੋਲ ਹੁਕਮ ਆਇਆ ਗੁਰਮਤਿ ਹਿਰਦੇ ਗਰੀਬੀ ਆਵੇ ਹੁਣ ਵੀ ਪੜਿਆ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਇੱਥੇ ਦੇ ਆਉਂਦੇ ਸਨ ਬਾਬਿਆਂ ਦੇ ਧਿਰ ਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਫੇਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ ਕਿਉਂਕਿ ਜਿਨ੍ਹਾਂ ਦੇ ਮਾਲਕ ਦੇ ਦਰ ਤੇ ਡਿਊਟੀ ਉਹਨਾਂ ਨੂੰ ਬਾਹਰ ਜਾਣ ਦਾ ਟਾਈਮ ਹੀ ਨਹੀਂ ਉਹ ਤਾਂ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਨ ਇੱਕ ਮਿੰਟ ਨਹੀਂ ਪੁੱਛਣ ਇੱਕ ਮਿੰਟ ਇੱਕ ਦਾ ਜ਼ਿਕਰ ਹੈ ਸਰਦੀ ਬੜੀ ਸੀ ਇੱਕ ਰਾਗੀ ਪਛੜ ਗਿਆ ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰਿਆ ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ ਏਕ ਨਾ ਭਰ ਗਿਆ ਗੁਰ ਕਰ ਦੋਵਾਂ ਸਹੁ ਜਾਗੇ ਹੋ ਨਿਸਪਰਸ਼ ਹੋਵਾਂ ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਹੋ ਨਿਸਪਰਸ਼ ਗੁਰੂ ਨਾਨਕ ਜਾਗਦਾ ਪਿਆ ਹੈ ਗੁਰੂ ਨਾਨਕ ਉਡੀਕਦਾ ਪਿਆ ਹੈ ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ ਹਾਜ਼ਰੀ ਲੱਗ ਜਾਏ ਗੁਰੂ ਦੀ ਬਖਸ਼ਿਸ਼ ਮਿਲ ਜਾਏ ਤਿੰਨ ਮਿੰਟ ਕੋਈ ਥੋੜੇ ਹੁੰਦੇ ਤਿੰਨਾਂ ਮਿੰਟਾਂ ਨੂੰ ਪਤਾ ਨਹੀਂ ਕਿਤਨਾ ਪਾੜਾ ਪੈ ਜਾਂਦਾ ਹੈ ਭਾਈ ਸੰਤਾ ਸਿੰਘਾਂ ਨੇ ਸ਼ਬਦ ਪੜਿਆ ਗੁਰਮਤਿ ਦੇ ਗਰੀਬੀ ਆ ਬੜਾ ਵਸਿਆ ਸੰਗਤ ਨੇ ਝੋਂਕ ਕੇ ਪੜਿਆ ਇਤਨਾ ਅਸਰ ਹੋਇਆ ਰਾਜ ਮਾਤਾ ਜੀ ਉਹਨਾਂ ਦੇ ਮਨ ਤੇ ਇਹ ਸੰਗਤ ਵਿੱਚ ਉੱਠ ਕੇ ਤੇ ਬਾਹਰ ਸਾਹ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ ਗੁਰਮਤਿ ਦੇ ਗਰੀਬੀ ਇਤਨੀ ਨਿਮਰਤਾ ਸ਼ਬਦ ਦੇ ਅੰਦਰ ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅੰਦਰ ਸ਼ਬਦ ਦੇ ਅੰਦਰ ਗੁਰੂ ਹੈ ਗੁਰੂ ਤੇ ਸ਼ਬਦ ਚ ਫਰਕ ਨਹੀਂ ਸ਼ਬਦ ਹੀ ਗੁਰੂ ਦਾ ਉਹਨਾਂ ਨੇ ਭੋਗ ਪਾਇਆ ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ
तो शब्द शुरू किया तो यार मिलावे मेरा प्रीतम प्यारा हम किस पे आप बिताई दर्शन हर देखने की पाए कृपा करे तो सतगुरु मेले हर हर नाम त्याई जे सुख देता तुझे आराधी दुख भी तुझे त्याई जे भुख देता ही तीरा जा तुझ सुख मनाई तन मन काट काट सब अर्पी विच अग्नि आग जलाई पखा फेरी पानी धुआं जो देवे तो इसलिए पंक्ति पड़ी समा बड़ा टिके है बाबा जी विराजन लगा के दे राजन लगा के जुड़ जाना अकाल पुरख विराजन रख दी कह लगे रागी सिंह जी की पड़े है अच्छा पखा फेरी पानी धुआं जो देवे तो बाबा जी कह लगे कदे पत्थर फेरे आखो स्त्री कदे सात संगत वास्ते पानी धोए एडा वड्डा सवाल थी एडा वड्डा क्वेश्चन हार के बेनती की बाबा जी असि तो पंक्तियां बढ़वा बाबा जी कह लगे फिर तुझे सानू उपदेश नहीं कर सकते जे अमल नहीं किया पाएगी सानू उपदेश नहीं कर बाजिया तो खा लाहौर तो संगत साढ़े प्यार वाले के ही आए तो मनु बड़ा बड़ी हैरानी हुई संगत में बाबा जी ने ताड़ना कर दी बाहर निकले तो सार संपूर्ण सिंगोरी होंगे संगी से बड़े गुरु बड़ा मिठा जीवन बाहर आए हके कह लगे काबरो ना क्योंकि महापुरुषों की ताड़ना में ही ताड़ना काबरना नहीं चाहिए जे मास्टर टीचर किसी वेले स्टूडेंट बच्चे ताड़ना है उन्हें कोई वैधरूपता नहीं होंगी निराश बच्चे के खड़े वास्ते माता पिता जे किसी वेले बच्चे कुछ कह देते हैं तो उन्हें माता पिता का स्वार्थ नहीं होंगे माता पिता की इच्छा होती है कि मेरा बच्चा हमेशा चढ़ी हतना च रहे कामयाब हो रहे जे किसी वेले मां पुत को कह देती है पुत मर जा बाबा जी कहते सर पुत्र बुराइयां अंदर सीसा देती है कि मेरा पुत जुगो जुगो तो महापुरुषों की ताड़ने बाबा नरसिंह जी महाराज ताड़ना बड़ी प्यार भी करते सर पर ताड़ बाबा जी कहते सर सारे महापुरुष चंगे रहे पर ताड़ना का पदार्थ तुम शायद एक दम मिले पर ताड़ना भी ताड़ना तो देखी करिए सतपुरुष कह लगे थोड़ा जहा उपराला करो

ਇਹਦੀ ਭਗਤੀ ਕਰ ਬੜੇ ਗੁਣੀ ਸਨ, ਸਿਰਫ ਸੰਤ ਹੀ ਨਹੀਂ ਸਨ ਨਾਲੇ ਵਿਦਵਾਨ ਵੀ ਸਨ, ਕਲਾਸੀਕਲ ਦੇ ਬੜੇ ਮਾਹਿਰ, ਬੜੇ ਬੜੇ ਮੁਸਲਮਾਨ ਉਹਨਾਂ ਨੂੰ ਮੰਨਦੇ ਸਨ ਗਵੀ। ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਜੋੜੀ ਵਾਲਾ ਸਿੰਘ ਤੇ ਦਾਸ ਚਾਹੇ ਅਸੀਂ ਕੀ ਕੀਤਾ, ਸਿਰ ਦੇ ਉੱਤੇ ਟੀਮ ਚੁੱਕ ਲਏ ਜਿਹੜੇ 17-17 ਸੇਰ ਦੇ ਕ੍ਰਸਤਰ ਹੋ, ਚਲੋ ਪਾਣੀ ਲਿਆ, ਤੁਰ ਪੈ ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜਾਈ ਕਰਨੀ ਸ਼ੁਰੂ ਕਰ ਦਿੱਤੀ। ਚੜਾਈ ਬੜੀ ਜ਼ਬਰਦਸਤੀ, ਸਰੀਰ ਪਸੀਨਾ ਪਸੀਨਾ, ਪਾਣੀ ਕੱਪੜਿਆਂ ਤੇ ਡੁੱਲਦਾ ਜਾਏ, ਬੜਾ ਸਾਹ ਚੜੇ। ਆਖਿਰਕਾਰ ਜਿਸ ਵੇਲੇ ਉੱਪਰ ਪਹੁੰਚੇ ਤਾਂ ਅੱਗੇ ਬਾਬਾ ਜੀ ਨਿਤਨੇਮ ਕਰਕੇ 10 ਵਜੇ ਬਾਹਰ ਨਿਕਲਦੇ ਸਨ, ਹੱਥ ਵਿੱਚ ਸੌਟੀ ਚਿੱਟੇ ਦੁੱਧ ਵਰਗੇ ਬਸਤਰ ਪਾਏ ਹੋਏ, ਚਿੱਟਾ ਦਾਣਾ ਮਸਤ ਤੇ ਕੋਈ ਦੂਰ ਸੀ ਰੱਬੀ ਟਹਿਲ, ਦੂਰੋਂ ਵੇਖਿਆ ਇਸ਼ਾਰਾ ਕੀਤਾ, ਕੋਲ ਗਏ, ਜਿਸ ਵੇਲੇ ਪੀਣ ਰੱਖੇ ਪਾਣੀ ਨੇ, ਨਮਸਕਾਰ ਕੀਤੀ, ਬਾਬਾ ਜੀ ਮੁਸਕਰਾ ਪਏ, ਕਹਿਣ ਲੱਗੇ ਥੱਕ ਗਏ ਹੋਵੋਗੇ, ਨਹੀਂ ਪਾਏ, ਕਹਿਣ ਲੱਗੇ ਕੋਈ ਨੀ, ਚਾਹੇ ਇੱਕ ਟੀ ਵੀ ਪਾਣੀ ਦਾ ਲਿਆਂਦਾ, ਜੇ ਉਹ ਪੰਕਤੀ ਪੜਨ ਜੋਗੇ ਤਾਂ ਬਣ ਗਏ ਨਾ। ਬਾਬਾ ਜੀ ਬਚਨ ਕਰਦੇ ਸਨ, ਮਾੜੀ ਕਹਿਣ ਮਾਤਰ ਨਹੀਂ, ਕਮਾਈ ਕਰਕੇ ਦੁਨੀਆਂ ਨੂੰ ਦੇਖ ਦਿਓ, ਉਹਦਾ ਅਸਰ ਕਹਿਣ ਦਾਸਨ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਉਤੋਂ ਬਾਣੀ ਅਦੋਂ ਕਹਿੰਦਾ ਗਾਵਿਆ ਸੁਣਿਆ ਹਰ ਦਿਨ ਕਾ ਥਾਏ ਪਾਵੇ ਜਿਸ ਸਤਿਗੁਰ ਕੀ ਆ ਗਿਆ ਸਤ ਸਤ ਸਤ ਕਿਹੜੇ ਲਿਖੇ ਕਮਾਈ ਕਰ ਆਪਣਾ ਤਰੱਕੀ ਕਰ ਜੀਵਨ ਬਣਾ ਕੇ ਫਿਰ ਕੀਰਤਨ ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵੀ ਤੇ ਕੰਜਰਾਂ ਚ ਕੀ ਫਰਕ ਕਹਿ ਵੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਰਦੇ ਸਨ ਕਹਿਣਾ ਤੁਹਾਡੇ ਪਿਓ ਚ ਕੀ ਫਰਕ ਹੈ ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਵੀ ਸ਼ਬਦ ਉਹ ਵੀ ਪੜ੍ਹ ਲੈਂਦੇ ਤੁਸੀਂ ਵੀ ਪੜ੍ਹ ਰਾਤ ਉਹਨਾਂ ਨੂੰ ਵੀ ਆਉਂਦੇ ਤੁਹਾਨੂੰ ਫਰਕ ਭਾਈ ਜੀ ਇਹ ਹੀ ਹੈ ਗੁਰਮੁਖਤਾਰ ਤੇ ਮਨ ਜੇ ਗੁਰਮੁਖਤਾ ਨਹੀਂ ਆਈ ਤਾਂ ਕੋਈ ਸਕੇ ਗੁਰਮੁਖਤਾ ਸਿੱਖਣੀ ਹੈ ਉਹ ਗੁਰੂ ਨਾਲ ਜੁੜੀ ਆਪਣਾ ਪ੍ਰੈਕਟੀਕਲ ਅੱਜ ਤੱਕ ਉਹਨਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਵੇਂ ਪੰਕਤੀਆਂ ਉਚਾਰੀਆਂ ਨਹੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅਮਲ ਪੈ ਕਰਦੇ ਹਨ ਨਾਲੇ ਪੱਖਾ ਫੇਰਦੇ ਹਨ ਤੇ ਨਾਲੇ ਫੜਦੇ ਹਨ ਪੱਖਾ ਫੇਰ

ਸਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕਣ ਮਾਰ ਕੇ ਪਿੱਛੇ ਪਿੱਛੇ ਪਿਓ ਸੋਚਦੇ ਅੱਗੇ ਹੋ ਕੇ ਕਹਿ ਦੀਏ ਕਰ ਲਓ ਦਰਸ਼ਨ ਫਿਰ ਰੱਬ ਹੀ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੱਖ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਗੁਰੂ ਨੂੰ ਚਾਅ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉੜੀ ਜਥੇਦਾਰ ਲੈ ਕੇ ਅਸਾਧ ਸੰਗਤ ਦੀ ਸਾਰੇ ਉਹ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਸਾਰਿਆਂ ਨੇ ਜੋੜੇ ਲੈ ਦਿੱਤੇ ਸੰਗਤ ਅੰਦਰ ਜਾਣ ਲੱਗੀ ਜਥੇਦਾਰ ਨੇ ਸੋਚਿਆ ਵੀ ਕੋਈ ਜੋੜਿਆਂ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈ ਵੀ ਸਿੱਖਾ ਹੁਕਮ ਕਰੋ ਜਥੇਦਾਰ ਭਾਈ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰਾਖਾ ਇਸ ਪ੍ਰੇਮੀ ਦੇ ਸਿੱਖ ਦੇ ਨੇਤਰ ਪਰ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਤਾਂ ਚਿਰਾਂ ਦੀਆਂ ਆਸਾਂ ਲਾਈ ਵਿੱਚ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਮੁਕਰਿਆ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀ ਅੱਖਾਂ ਜਦੋਂ ਆਸੂ ਮੇਰਾ ਕੁਛ ਕਰਦਾ ਹੈ ਦੋ ਸੁੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

ਮੈਨੂੰ ਨਹੀਂ, ਮੇਰੇ ਸੰਬੰਧੀ ਹੈ। ਰਿਸ਼ਤੇਦਾਰ ਬੱਚਿਆਂ ਚ ਪੈ ਗਏ, ਜੋੜੇ ਦਾ ਰੱਖਾ ਕੋਈ ਨਹੀਂ ਪੈਂਦਾ। ਅਜੇ ਬਹੁ ਕੁਟੀ ਵੀ ਸਾਹਿਬ ਜੀ ਕਹਿਣ ਲੱਗੇ, ਗੰਗਾ ਜੀ ਜੀ ਪਾਤਸ਼ਾਹ ਤੁਸੀਂ ਤਾਂ ਮਹਿਲਾਂ ਨੂੰ ਜਾਓ, ਸਾਈਂ ਜੀ ਆਪ ਵੀ ਚੱਲੋ। ਅਦੋਂ ਕਹਿਣ ਲੱਗੇ ਥੋੜੀ ਜਿਹੀ ਸੇਵਾ ਬਾਕੀ ਰਹਿ ਗਈ ਹੈ, ਉਹ ਵੀ ਕਰੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸੰਗਤ ਵਿੱਚੋਂ ਲੰਘਦੇ ਲੰਘਦੇ ਲੰਘਦੇ ਜਥੇਦਾਰ ਦੇ ਕੋਲ ਆ ਕੇ ਖੋ ਗਏ। ਪਿਆਰ ਨਾਲ ਕਿਹਾ ਜਥੇਦਾਰ ਜੀ, ਗੁਰੂ ਕੀਆਂ ਸੰਗਤਾਂ ਦੇ ਜੋੜਿਆਂ ਵਾਸਤੇ ਸੇਵਾਦਾਰ ਦੀ ਲੋੜ ਹੈ ਨਾ, ਦਾਸ ਆ ਕੰਮ। ਗੁਰੂ ਕੇ ਸਿੱਖਾ ਇਹ ਕੀ ਵਚਨ ਕੀਤਾ, ਤੈਨੂੰ ਜੋੜਿਆਂ ਦਾ ਸੇਵਾਦਾਰ ਬਿਠਾਈ? ਨਹੀਂ ਨਹੀਂ, ਤੂੰ ਅੱਗੇ ਬੜੀ ਸੇਵਾ ਕੀਤੀ। ਰਾਤੀ ਭਰਾ ਪ੍ਰਸ਼ਾਦ ਦੀ ਦੇਖ ਸਕਾਇਆ, ਠੰਡਾ ਜਲ ਪਿਲਾਇਆ, ਸਾਰੀ ਰਾਤ ਪੱਖਾ ਕਰਦਾ ਰਹੇ। ਤੂੰ ਤਾਂ ਕੋਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪੂਰਨ ਸਿੱਖ ਹੈ ਪਿਆਰਿਆ, ਤੈਨੂੰ ਇੱਥੇ ਨਹੀਂ ਬਿਠਾਉਣਾ, ਤੈਨੂੰ ਨਾਲ ਲੈ ਕੇ ਚੱਲਾਂਗੇ ਤੇ ਗੁਰੂ ਅੱਗੇ ਅਰਦਾਸ ਕਰਾਂਗੇ। ਪਾਤਸ਼ਾਹ ਪਹਿਲੀ ਵਾਰੀ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਹੋਰ ਕੁਛ ਨਹੀਂ ਮੰਗਦੇ, ਜੋ ਕੁਝ ਸਿੱਖ ਨੂੰ ਦਿੱਤਾ ਜੇ ਸਾਡੀ ਚੋਰੀ ਹੁੰਦਾ। ਤੇਰੇ ਸਭੀ ਤਾਂ ਸਾਡੇ ਗੁਨਾਹ ਬਖਸ਼ੇ ਜਾਂਦੇ। ਕਹਿਣ ਲੱਗੀ ਜਥੇਦਾਰ ਜੀ, ਮੈਨੂੰ ਇੱਥੇ ਮਜਬੂਰ ਕੀਤਾ ਤਾਂ ਪਿਆਰੀ ਸਾਸ ਨੇ ਜੀ, ਸਾਰੀ ਸੰਗਤ ਨੇ ਜੋੜੇ ਉਤਾਰ ਦਿੱਤੇ। ਸੰਗਤ ਤਾਂ ਹਰਿਮੰਦਰ ਸਾਹਿਬ ਜਾ ਰਹੀ ਹੈ ਤੇ ਜੋੜਿਆਂ ਦਾ ਰਾਖਾ ਕੌਣ ਬੈਠਾ ਹੈ? ਪਿਆਰ ਨਾਲ ਆਖੋ ਸੰਗਤ ਅੰਦਰ ਪੰਚ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ, ਪਰ ਪੰਜੇ ਪਾਤਸ਼ਾਹ ਦੇ ਦਰਸ਼ਨ। ਬਾਬੇ ਬੁੱਢੇ ਨੂੰ ਪੁੱਛਿਆ, ਬਾਬਾ ਜੀ ਪੰਜੇ ਪਾਤਸ਼ਾਹ ਕਿੱਥੇ ਹਨ, ਦਰਸ਼ਨ ਕਰੀਏ? ਬਾਬੇ ਨੇ ਕਿਹਾ, ਸਾਧ ਸੰਗਤ ਜੀ ਪੰਜੇ ਪਾਤਸ਼ਾਹ ਤਾਂ ਰਾਤ ਦੇ ਪਿਤਲੀ ਸਾਹਿਬ ਗਏ। ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪਿਤਲੀ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣਗੇ, ਪੁਤਲੀ ਘਰ ਦੇ ਕੋਲ ਇਹ ਗੁਰਦੁਆਰਾ ਸਥਾਨ, ਇਹ ਇਤਿਹਾਸਕ ਜੋ ਸਾਖੀ ਪੁਤਲੀ ਸਾਹਿਬ ਪੁਤਲੀ ਘਰ ਦੇ ਨਾਲ ਪਿਪਲੀ ਸਾਹਿਬ ਗੁਰਦੁਆਰਾ। ਸੰਗਤ ਨੇ ਕਿਹਾ, ਬਾਬਾ ਜੀ ਪਿਪਲੀ ਸਾਹਿਬ ਅਸੀਂ ਰਾਤ ਪਿਪਲੀ ਸਾਹਿਬ ਰਹੇ, ਸਾਨੂੰ ਤਾਂ ਗੁਰੂ ਦੇ ਦਰਸ਼ਨ ਨਹੀਂ ਹੋਏ, ਕਿਉਂਕਿ ਸੰਗਤ ਪਹਿਲੀ ਵਾਰੀ ਦਰਸ਼ਨ ਕਰਨ ਵਾਸਤੇ ਗੁਰੂ ਦੀ ਸ਼ੋਰ ਸੁਣ ਕੇ ਦਰਸ਼ਨ। ਬਾਬੇ ਬੁੱਢੇ ਨੇ ਕਿਹਾ, ਨਹੀਂ ਰਾਤੀ ਸ੍ਰੀ ਹਰਿਮੰਦਰ ਸਾਹਿਬ ਬਹੁਤ ਪਿਆ, 11 ਦਾ ਟਾਈਮ, ਸਾਹਿਬ ਜੀ ਨੇ ਕਿਹਾ ਸੀ ਬਾਬਿਆ ਗੁਰੂ ਦੀਆਂ ਸੰਗਤਾਂ ਦੂਰੋਂ ਤੁਰ ਕੇ ਆਈਆਂ ਹਨ, ਕਸ਼ਮੀਲਾ ਤੇ ਉਤਾਰਾ ਕੀਤਾ ਹੈ, ਗੁਰੂ ਕੀ ਸੰਗਤ ਭੁੱਖੀ ਤੇ ਪਿਆਸੀ। ਮੈਂ ਕਿਹਾ ਸੀ ਪਾਤਸ਼ਾਹ ਹੁਕਮ ਕਰੋ ਜਾ ਕੇ ਲੰਗਰ ਛਕਾ ਦੇਣ, ਪਰ ਪੰਜੇ ਪਾਤਸ਼ਾਹ ਮੰਨੇ ਨਹੀਂ। ਕਹਿਣ ਲੱਗੇ, ਬਾਬਿਆ ਤੂੰ ਤਾਂ ਰੋਜ਼ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦਾ ਹੈ, ਅੱਜ ਇਲਾ ਸਾਨੂੰ ਲੈ ਲੈ ਰਾਤ ਦੇ ਤਿਤਲੀ ਸਾਹਿਬ। ਇੱਕ ਦੂਜੇ ਦੇ ਮੂੰਹ ਵੱਲ ਵੇਖ ਕੇ ਲੱਗ ਗਏ। ਜਥੇਦਾਰ ਨੇ ਕਿਹਾ, ਬਾਬਾ ਜੀ ਪੰਜੇ ਪਾਤਸ਼ਾਹ ਤਾਂ ਨਹੀਂ ਗਏ, ਇੱਕ ਸਿੱਖ ਜ਼ਰੂਰ ਗਿਆ, ਹੁਣ ਇਕੜਾ ਪ੍ਰਸ਼ਾਦ ਵੀ ਛਕਾਇਆ, ਜਲ ਵੀ ਪਿਲਾਇਆ, ਪੱਖਾ ਵੀ ਕਰਦਾ ਰਹੇ। ਬਾਬਾ ਬੁੱਢਾ ਜੀ ਕਹਿਣ ਲੱਗੇ, ਪਿਆਰੇ ਉਹ ਸਿੱਖ ਨਹੀਂ ਸੀ, ਸਿੱਖਾਂ ਦਾ ਮਾਲਕ। ਬਾਬਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਬਾਬੇ ਨੇ ਕਿਹਾ, ਪਤਾ ਹੁਣ ਉਹ ਸਿੱਖ ਕਿੱਥੇ ਹੈ? ਬੜੇ ਨਿਰਾਸ਼ ਇੱਕ ਦੂਜੇ ਦੇ ਮੂੰਹ ਵੱਲ ਤੱਕੇ ਤੇ ਉਦਾਸੀ ਵਿੱਚ ਆ ਕੇ ਕਹਿਣ ਲੱਗੇ, ਬਾਬਿਆ ਹੁਣ ਤਾਂ ਜੋੜਿਆਂ ਦਾ ਰਾਖਾ ਬਿਠਾ ਗਿਆ। ਬਾਬੇ ਬੁੱਢੇ ਦੀਆਂ ਪੁਪਾਰੀਆਂ, ਉਹ ਪਿਆਰੀ ਸਾਧ ਸੰਗਤ ਪੰਜਵੇਂ ਗੁਰੂ ਨਾਨਕ ਦੇਵ ਜੋੜਿਆਂ ਦਾ ਰਾਖਾ ਬਿਠਾ। ਬਾਬਾ ਬੁੱਢਾ ਜੀ ਭੱਜੇ ਜੀ, ਮਗਰ ਸੰਗਤ ਵੀ ਭੱਜੀ ਜਾਂਦੀ ਤੇ ਪਹੁੰਚ ਗਏ ਇੱਧਰ। ਮੇਰੇ ਪੰਜਵੇਂ ਪਾਤਸ਼ਾਹ ਕੀ ਕਰ ਰਹੇ ਹਨ? ਇੱਕ ਜੋੜਾ ਚੁੱਕ ਲੈਂਦੇ ਹਨ, ਉਹਨੂੰ ਸਾਫ਼ ਕਰ ਲੈਂਦੇ ਹਨ, ਉਹਦੀ ਧੂੜ ਮੱਥੇ ਦੇ ਲੈਂਦੇ, ਕਿਸੇ ਅੱਗੋਂ ਵੀ ਖੇੜੇ ਤੇ ਨਾਲ ਪੜ੍ਹਦੇ ਹਨ

ਆਏ ਕੁਦਰਤ ਪਾ ਸੁਖਸਾਰ ਕੁਦਰਤ ਪਾਤਾਲੀ ਆਤਾ ਸੀ ਕੁਦਰਤ ਸਰਬ ਆਕਾਰ ਕੁਦਰਤ ਵੇ

ਅਗਲੀ ਜੋ ਪੰਕਤੀ ਹੈ ਨਾ ਬਹੁਤ ਜ਼ਰੂਰੀ ਹੈ, ਇਹ ਗੁਰਸਿੱਖ ਦੇ ਕਰਤਵ ਲਈ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। ਆਓ ਸਾਰੇ ਪੜ੍ਹੀਏ ਜੀ।

ਜੋ ਉਸਤਾਦ ਜੀ ਸਭ ਤੋਂ ਪਹਿਲਾਂ ਗਿਆਨੀ ਚਤਰ ਸਿੰਘ ਜੀ ਦਰਬਾਰ ਵਜਾਉਂਦੇ ਸਨ ਰੇਡੀਓ 'ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤੋ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ।

ਤਰਸਦੇ ਕਦ ਪੱਸੀ ਦੀਦਾ। ਆਪ ਜੀ ਨੇ ਬੜੇ ਪਿਆਰ ਦੇ ਨਾਲ ਸ਼ਰਨ ਕੀਤਾ ਹੈ। ਸਿੰਘ ਯੂਥ ਵਾਲੇ ਸਿੰਘ ਪਹੁੰਚੇ ਨੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਤਾਂ ਸਾਰਿਆਂ ਦਾ ਪਿਆਰ ਹੈ, ਪਰ ਇਹਨਾਂ ਦਾ ਕੁਝ ਜ਼ਿਆਦਾ ਹੀ ਹੈ। ਇਸ ਵਾਸਤੇ ਇਹਨਾਂ ਨੇ ਹੁਕਮ ਕੀਤਾ ਹੈ ਕਿ ਤੁਸੀਂ ਜ਼ਰੂਰ ਹੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਤਰਾਨਾ ਅਖੀਰ ਅਤੇ ਸਮਾਪਤੀ ਜਿਹੜੀ ਹੈ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਨਾਲ ਹੀ ਕਰਨੀ ਹੈ। ਸਾਡੇ ਮਨ ਵਿੱਚ ਖਿਆਲ ਜ਼ਰੂਰ ਸੀ ਕਿ ਸਤਿਗੁਰਾਂ ਪਾਤਸ਼ਾਹ ਜੀ ਦਾ ਜੋ ਤਰਾਨੇ ਹਨ ਜਾਂ ਗੁਲਦਸਤੇ, ਆਪ ਜੀ ਨੇ ਅੱਗੇ ਕਈ ਵਾਰ ਸਰਵਨ ਕੀਤਾ ਹੈ, ਉਹ ਸਾਸਨੀ ਤਰਾਨੇ ਦੇ ਨਾਲ ਸਮਾਪਤੀ ਕਰਾਂਗੇ। ਆਓ ਇੱਕ ਪ੍ਰਾਰਥਨਾ ਰਚਨਾ ਹੋਰ ਹੈ ਜੋ ਆੜਾ ਚੁਤਾਲਾ ਦੀ ਹੈ, ਆਓ ਉਹ ਆਪ ਜੀ ਬੜੇ ਪਿਆਰ ਨਾਲ ਸਰਵਨ ਕਰੋ। ਸ਼ਬਦ ਕਬੀਰ ਸਾਹਿਬ ਜੀ ਦਾ ਹੈ, ਆਪ ਜੀ ਨੂੰ ਬੰਦਿਸ਼ ਦਾ ਆਨੰਦ ਜ਼ਰੂਰ ਆਏਗਾ। ਇਸ ਰਾਗ ਦਾ ਨਾਮ ਲੱਛਾ ਪ੍ਰਦੀਪ ਕੀ ਰਾਗ ਹੈ, ਜੋ ਬੜਾ ਹੀ ਪੁਰਾਤਨ, ਬੜਾ ਹੀ ਪੁਰਾਣਾ ਰਾਗ ਹੈ, ਅਤੇ ਪੁਰਾਤਨ ਬੰਦਿਸ਼ ਹੈ। ਬੜੇ ਪਿਆਰ ਨਾਲ ਸਰਵਨ ਕਰੋ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ। ਆਓ ਸਮਾਂ ਵੀ ਹੁਣ ਸਮਾਪਤੀ ਦੇ ਵੱਲ ਪਹੁੰਚਦੇ ਪਹੁੰਚਦੇ ਵੀ ਜੇ ਮਨ ਵਿੱਚ ਖਿਆਲ ਬਣਾਵਾਂਗੇ ਕਿ ਸਮਾਪਤੀ ਕਰਨੀ ਹੈ ਤੇ ਤਾਂ ਹੀ 35-40 ਮਿੰਟ ਫਿਰ ਵੀ ਲੱਗ ਜਾਣੇ ਹਨ, ਕਿਉਂਕਿ ਅਜੇ ਅਨੰਦ ਸਾਹਿਬ ਦਾ ਪਾਠ ਜਾਂ ਹੋਰ ਇੱਕ ਦੋ ਬੰਦਿਸ਼ਾਂ ਤਰਾਨੇ ਰਹਿੰਦੇ ਨੇ, ਉਹ ਆਪ ਜੀ ਨੂੰ ਸ਼ਰਮਨ ਕਰਾ ਕੇ ਦੱਸਿਆ। ਆਓ ਪ੍ਰੋਫੈਸਰ ਸਾਹਿਬ ਦਾ ਹੁਕਮ ਹੋਇਆ ਕਿ ਛਨਕਾਰ ਨਿਰਾਲੇ ਤੀਰਾਂ ਦੀ ਉਹ ਜ਼ਰੂਰ ਸ਼ਰਮਨ ਕਰਾ, ਤਰਾਨਾ ਵੀ ਸ਼ਰਮਨ ਕਰਾਉਂਦੇ। ਆਓ ਪਹਿਲਾਂ ਛਨਕਾਰ ਨਿਰਾਲੇ ਤੀਰਾਂ ਦੀ, ਜੋ ਕਿ ਇਸੇ ਤਰ੍ਹਾਂ ਦੀ ਇੱਕ ਸੰਗੀਤਕ ਬੰਦਿਸ਼ ਹੈ, ਸੰਗੀਤਕ ਰਚਨਾ ਹੈ, ਉਹਦੇ ਵਿੱਚ ਵੀ ਅਲਮਸਤ ਹੁਣਾਂ ਨੇ ਇੱਕ ਐਸੀ ਕਲਾਕਾਰੀ ਫਿੱਟ ਕਰ ਦਿੱਤੀ ਹੈ, ਐਸੀ ਕਲਾ ਦੇ ਨਾਲ ਉਸ ਨੂੰ ਬੰਦਿਸ਼ ਨੂੰ ਐਸਾ ਜੋੜਿਆ ਹੈ ਸਵਰ ਅਤੇ ਤਾਲ ਦੇ ਨਾਲ ਕਿ ਤਬਲੇ ਦੇ ਵਿੱਚੋਂ ਕਿਸ ਤਰ੍ਹਾਂ ਕਿਹੜੇ ਕਿਹੜੇ ਬੋਲਾਂ ਦੇ ਨਾਲ ਤੀਰਾਂ ਦੀ ਆਵਾਜ਼ ਨਿਕਲਦੀ ਹੈ, ਕਿਸ ਤਰ੍ਹਾਂ ਰਣਜੀਤ ਨਗਾਰਾ ਵੱਜਦਾ ਹੈ ਅਤੇ ਕਿਸ ਤਰ੍ਹਾਂ ਘੋੜੇ ਦੇ ਟਾਪਾਂ ਦੀ ਆਵਾਜ਼ ਹੈ। ਇਹ ਛੋਟੀ ਜਿਹੀ ਬੰਦਿਸ਼ ਹੈ, 5 ਕੁ ਮਿੰਟ ਦੀ, ਆਓ ਇਹ ਵੀ ਸ਼ਰਮਨ ਕਰ ਲਓ। ਉਸ ਤੋਂ ਬਾਅਦ ਫਿਰ ਤਰਾਨਾ, ਆਪ ਜੀ ਫਿਰ ਬੜੇ ਪਿਆਰ ਦੇ ਨਾਲ

ਸਤਿਗੁਰ ਜੀ ਛਨਕਾਰ ਮਰਾਲੇ ਪੀਰਾਂ ਦੀ ਨੂੰ ਪੜ੍ਹਨ ਵਾਸਤੇ ਮਨ ਵਿੱਚ ਖਿਆਲ ਹੈ ਕਿ ਇਹ ਚੌਥੇ ਕਾਲੇ ਦੀ ਰਚਨਾ ਹੈ, ਚੌਥੇ ਕਾਲੇ 'ਤੇ ਇਹ ਗਾਈ ਜਾਂਦੀ ਹੈ। ਇਸ ਵਾਸਤੇ ਸ਼ਾਹ ਨਹੀਂ ਬਦਲਣਾ ਚਾਹੁੰਦੇ ਸਕੇਲ, ਪਹਿਲੇ ਕਾਲੇ ਵਾਲੀਆਂ ਜਿੰਨੀਆਂ ਬੰਦਿਸ਼ਾਂ ਨੇ ਦੋ ਤਿੰਨ ਉਹ ਗਾਇਨ ਕਰ ਲਈਏ, ਉਸ ਤੋਂ ਬਾਅਦ ਅਖੀਰ 'ਤੇ ਆਪ ਜੀ ਨੂੰ ਛਨਕਾਰ ਮਰਾਲੇ ਪੀਰਾਂ ਦੀ ਸ਼ਰਨ ਕਹਾਂਗੇ, ਕਿਉਂਕਿ ਸਕੇਲ ਬਦਲ ਜਾਏ ਫਿਰ ਆਨੰਦ ਨਹੀਂ ਰਹਿੰਦਾ। ਆਓ, ਇੱਕ ਗੁਰਮੁਖ ਜਨਾਂ ਦੀ ਬਹੁਤ ਹੀ ਫਰਮਾਇਸ਼ ਬੜੀ ਦੇਰ ਦੀ ਹੈ, ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਵੀ ਕੀਰਤਨ ਕਰਦੇ ਹਨ ਜੱਜ ਸਾਹਿਬ ਜੀ, ਤਾਂ ਉਹਨਾਂ ਦੀ ਇੱਕ ਫਰਮਾਇਸ਼ ਹੈ ਕਿ ਹੇਮੰਤ ਰਾਗ, ਬੜੀ ਸੋਹਣੀ ਫਰਮਾਇਸ਼ ਹੈ ਕਿਉਂਕਿ ਉਹ ਪੁਰਾਣੇ ਬੰਦੇ ਨੇ ਅਤੇ ਉਹਨਾਂ ਪੁਰਾਣਾ ਰਾਗ ਹੀ ਸੁਣਿਆ ਹੇਮੰਤ ਰਾਗ। ਹੇਮੰਤ ਰਾਗ ਸਾਡੇ ਪਿਤਾ ਜੀ ਵੀ ਦੱਸਦੇ ਅਤੇ ਉਹ ਵੀ ਦੱਸਦੇ ਨੇ ਕਿ ਹੇਮੰਤ ਰਾਗ ਨੂੰ ਰਾਸ ਧਾਰੀਏ ਗਾਉਂਦੇ ਹੁੰਦੇ ਸਨ, ਅਤੇ ਉਹ ਬੜਾ ਇੱਕ ਪੁਰਾਤਨ ਰਾਗ ਹੈ, ਬੜਾ ਸੋਹਣਾ ਰਾਗ ਹੈ। ਆਓ, ਹੇਮੰਤ ਰਾਗ ਦੀ ਬੰਦਿਸ਼ ਭਾਈ ਗੁਰਦਾਸ ਜੀ ਦੀ ਰਚਨਾ ਆਜ ਮੋਹਰੇ ਆਏ ਹੈ, ਉਹ ਸ਼ਰਵਣ ਕਰੋ। 5-7 ਮਿੰਟ ਦੀ ਰਚਨਾ ਹੈ ਹੇਮੰਤ ਰਾਗ ਦੀ।

ਇਹ ਠੁਮਰੀ ਅੰਗ ਹੈ ਅਤੇ ਮਨ ਵਿੱਚ ਹੁਣੇ ਵਿਚਾਰ ਯਾਦ ਆਈ ਕਿ ਕੁਛ ਥੋੜ੍ਹਾ ਜਿਹਾ ਇਹਦੇ ਵਿੱਚ ਲਾਈਟ ਠੁਮਰੀ ਦੇ ਵਿੱਚ ਹੋ ਜਾਂਦਾ ਹੈ ਅਤੇ ਦਿਲ ਕੀਤਾ ਕਿ ਕੁਝ ਸਵਰ ਐਸੇ ਜਾਂ ਐਸੇ ਅੰਗ ਲਾ ਦਈਏ ਜਿਹੜਾ ਮਨ ਸਾਡਾ ਵੀ ਰਾਜ਼ੀ ਹੋਵੇ। ਇਸ ਵਾਸਤੇ ਆਓ, ਕਈ ਪ੍ਰੇਮੀ ਬੈਠੇ ਵੀ ਨੇ ਜਿਹੜੇ ਸੁਣਨਾ ਚਾਹੁੰਦੇ ਨੇ, ਅਤੇ ਜਿਸ ਤਰ੍ਹਾਂ ਕਿ ਹਾਲਾਂ ਦੇ ਵਿੱਚ ਆਪ ਸੁਣਦੇ ਹੀ ਹੋ, ਗਵਾਈਆਂ ਪਾਸੋਂ ਜਾਂ ਹੋਰ ਧਰਮ ਦੇ ਗਵਾਈਏ ਲੋਕ ਜਿਹੜੇ ਰਾਗ ਗਾਉਂਦੇ ਨੇ, ਉਸ ਤੋਂ ਬਾਅਦ ਠੁਮਰੀ ਅੰਗ ਗਾਉਂਦੇ ਨੇ, ਉਹਦੇ ਵਿੱਚ ਫਿਰ ਸਵਰਾਂ ਦੀ ਮੁਰਕੀ ਤਾਨ ਉਹ ਲਾਉਂਦੇ ਨੇ, ਛੋਟੇ ਛੋਟੇ ਅੰਸ਼, ਛੋਟੇ ਛੋਟੇ ਅੰਗ। ਇਸ ਮੁਰਕੀ ਦੇ ਅੰਗ ਨੂੰ ਸਮਝਣ ਵਾਸਤੇ ਬੜਾ ਧਿਆਨ ਦੇ ਨਾਲ, ਇਕਾਗਰਤਾ ਨਾਲ ਬਹਿਣਾ ਪੈਂਦਾ ਹੈ, ਕਿਉਂਕਿ ਇਹ ਛੋਟੇ ਛੋਟੇ ਅੰਗ ਇਸ ਤਰ੍ਹਾਂ ਨਿਕਲ ਜਾਂਦੇ ਹਨ। ਇਸ ਵਾਸਤੇ ਆਓ, ਦੋ ਚਾਰ ਮਿੰਟ ਵਿੱਚ ਹੀ ਸਵਰਾਂ ਦਾ ਆਨੰਦ ਹੈ, ਤਹਿਰੀ ਵਿੱਚ ਸਾਰੇ ਸਵਰਾਂ ਲਾਵਾਂਗੇ, ਕੋਸ਼ਿਸ਼ ਕਰਾਂਗੇ। ਆਓ

ਪਾਤਸ਼ਾਹ ਜੀ ਦੇ 52 ਕਵੀ ਰੱਖੇ ਸਨ ਅਤੇ 52 ਕਵੀਆਂ ਦੇ ਵਿੱਚੋਂ ਗਵਾਲ ਕਵੀ ਜੀ ਨੇ ਇੱਕ ਤਰਾਨਾ ਲਿਖ ਕੇ ਸਤਿਗੁਰਾਂ ਦੇ ਭੇਟ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਰਵਣ ਕੀਤਾ ਅਤੇ ਕਵੀ ਜੀ ਨੂੰ ਸ਼ਾਬਾਸ਼ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੌਸਲਾ ਵਧਾਈ ਕਵੀ ਦੀ ਕੀਤੀ ਅਤੇ ਕਵੀ ਨੇ ਲਿਖਿਆ ਹੈ ਉਹ ਵੀ ਤਰਾਨਾ ਆਓ ਬੜੇ ਪਿਆਰ ਦੇ ਨਾਲ ਆਓ ਸ਼ਰਮਣ ਕਰੋ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਨੀਅਰ ਕੁੱਤ ਗਰਜੇ। ਇਹ ਆਪ ਜੀ ਨੇ ਕਈ ਵਾਰੀ ਸ਼ਰਮਣ ਕੀਤਾ ਹੈ ਤਰਾਨਾ, ਬਹੁਤ ਹੀ ਸੁੰਦਰ। ਇਹਦੀ ਉਠਾਨ ਐਸੀ ਹੈ, ਚੜ੍ਹਤ ਐਸੀ ਹੈ ਤਰਾਨੇ ਦੀ, ਲੈਕਾਰੀ ਐਸੀ ਹੈ। ਉਹ ਬੜੇ ਪਿਆਰ ਦੇ ਨੇ ਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਜੀ ਇਸ ਨੂੰ ਗਾਉਂਦੇ ਸਨ, ਬੜੇ ਪਿਆਰ ਨਾਲ ਸ਼ਰਮਣ ਕਰੋ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ ਅਤੇ ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰੂ ਪਾਤਸ਼ਾਹ ਜੀ, ਕਵੀ ਕਹਿੰਦੇ ਆਪ ਜੀ ਦਾ ਨਗਾਰਾ ਜੋ ਹੈ ਉਹ ਇਸ ਤਰ੍ਹਾਂ ਵੱਜਦਾ ਹੈ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਘਨੀਅਰ ਉਤ ਗਰਜੇ। ਜਿੱਦਾਂ ਘਨੀਅਰ ਤੋਂ ਭਾਵ ਹੈ ਕਾਲੇ ਬੱਦਲ, ਜਿਸ ਤਰ੍ਹਾਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਹੇ ਸਤਿਗੁਰੂ ਇਸ ਤਰ੍ਹਾਂ ਆਪ ਜੀ ਦਾ ਰਣਜੀਤ ਨਗਾਰਾ ਗਰਜਦਾ ਹੈ। ਸੋ ਆਓ ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਘਨੀਅਰ ਉਤ ਗਰਜੇ। ਇਤੀ ਰੁਦਰ ਸਰ ਚਲ ਉਜਾਤ ਹੈ ਜਾਗਰ ਦੀ ਜਲਵਰ ਉਤ ਵਰਸੇ। ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ ਇੰਦਰਤ ਚੱਕਰਤ ਭਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁੱਧ ਪੇ ਚੜੇ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜ੍ਹਾਈ ਕੀਤੀ ਹੈ ਤੇ ਕਿਸ ਤਰ੍ਹਾਂ ਕੀਤੀ ਹੈ। ਆਹ ਇੰਦਰਤ ਚੱਕਰਤ ਭਇਓ ਰਹੇ, ਇੰਦਰ ਜਿਹੜਾ ਹੈ ਉਹ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜ੍ਹਾਈ ਕੀਤੀ ਹੈ। ਆਹ ਬੜੇ ਪਿਆਰ ਨੇ, ਇਸ ਤੋਂ ਬਾਅਦ ਸਮਾਪਤੀ ਹੈ ਕੀਰਤਨ ਦੀ। ਆਹ ਬੜੇ ਪਿਆਰ ਨਾਲ ਸਰਵਣ ਕਰੋ।

ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉਂ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿੱਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ, ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ। ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ ਤੇ ਲਿਖਿਆ, ਬੰਗ ਕੇ ਬੰਗਾਲੀ, ਬੰਗਲਾ ਚ ਰਹਿਣ ਵਾਲੇ ਬੰਗਾਲੀ ਲੋਕ, ਫਿਰੰਗ ਫਰੰਗੀ ਲੋਕ, ਫਰਾਂਸੀ ਬੰਗਾਲੀ ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ, ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ, ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ ਤੇ ਮਾਘ ਦੇਸ਼, ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ, ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬੜੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ,
ਹਿੰਗਲਾ ਹਿਮਾਲਾ ਧਿਆਵੈ ਗੌਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ ਜੋਗੀ ਜੋਗ ਸਾਧ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ ਇਹਨਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ ਬਈ ਇਹ ਸੰਸਾਰ ਵਿਚ ਆਉਣ ਵਾਲੇ ਜੀਵ ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ ਹੈ। ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌ ਵਰਨਾ ਦੇ ਲੋਕ ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ, ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ। ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ ਉਸ ਰੱਬ ਦੇ ਦਿੱਤੇ ਹੋਏ ਨਾਮ ਨੂੰ ਵਾਹਿਗੁਰੂ ਨੂੰ ਜਪ।

ਦੇਵੀ ਰਾਗ ਦੇ ਦੂਜੇ ਪੈਰ ਦਾ ਰਾਗ ਹੈ ਬਿਲਾਵਲ ਘਾਟ ਦਾ ਸਰਵਨ ਕਰੋ ਚਰਨ ਕਮਲ ਸੰਗ ਲਾਗੀ ਲੋਰੀ ਸੁਖ ਸਾਗਰ ਕਰ ਬਰੰਗਤ ਮੋਰੀ ਸਰਵਨ ਕਰੋ ਛੋਟੇ ਤਿੰਨ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਨਟ ਰਾਗ ਦੇ ਵਿੱਚ।

ਤਿਲੰਗ ਕਾਫੀ ਦੇ ਵਿੱਚ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਲ ਮੇ ਪ੍ਰਾਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸ਼ਬਦ ਨੂੰ ਦੋ ਰਾਗ ਵਿੱਚ ਗਾਇਆ, ਤਿਲੰਗ ਤੇ ਕਾਫੀ, ਦੋ ਰਾਗ ਨੂੰ ਮਿਕਸ ਕਰਕੇ। ਇਹ ਕਿੱਥੇ ਮਿਕਸ ਕਰਨਾ ਹੈ ਤੁਸੀਂ ਆਪਣੇ ਜੀ ਆਪ ਸਰਵਨ ਕਰੋਗੇ। ਆਓ ਤਿਲੰਗ ਕਾਫੀ ਦਾ ਹੀ ਪਾਓ।

ਡੇਰਾਬੰਦੀ ਸਾਰੰਗ ਹੈ ਪਰ ਪੰਜਾਬ ਵਿਚ ਇਸ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਪਰ ਬਹੁਤ ਪੁਰਾਤਨ ਰਾਗ ਰਹੇ ਇਹਦਾ ਵਾਦੀ ਰਿਸ਼ਭ ਤੇ ਸੰਵਾਦੀ ਪੰਚਮ ਨੇ ਇਹ ਓਡਵ ਜਾਤੀ ਦਾ ਰਾਗ ਹੈ ਬਾਹੋ ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

ਕੇ ਜਿੱਤਿਆ ਰੰਗ ਭੂਮ ਕੇ ਪਵਈਆ ਭਾਰ ਭੂਮ ਕੇ ਮਟਿਆ ਨਾਚ ਤੀਨ ਲੋਕ ਗਾਈਏ ਕਹੁ ਕੇ ਤਨਈਆ ਹੈ ਨਮਈਆ ਜਾ ਕੇ ਭਈਆ ਹੂੰ ਸੋਹਣ ਹੋ ਕੇ ਛੂਆ ਕੋਟ ਜਾਦੋ ਪ੍ਰੀਤ ਲਾਈਏ ਸਾਧਨਾ ਸਧਾਈਆ ਧੂਲ।

ਜਿਹੜਾ ਕਾਲੇ ਕਾਲਾ ਦੇਵੇ ਮਨੋ ਵਿਚਾਰੀਏ, ਐਸੇ ਕਲਾ ਨਾ ਖੇਡੀਏ ਜਿਸ ਕਰਕੇ ਵਿਆਹ ਹਾਰੀਏ, ਪੜਿਆ ਤੋਂ ਵਿਚਾਰੀਏ ਵਿਚਾਰੀਏ।

0: ਖਸਮ ਛੋੜ ਡੁੱਬੇ ਲੱਗੇ ਡੁੱਬੇ ਸੇਵ ਵਿਚਾਰਿਆ ਸਤਿਗੁਰੂ ਹੋਇਆ ਦੇਖਿਆ ਦੇਖ ਲੇ ਵਿਚਾਰਿਆ ਕਰ ਕਿਰਪਾ
1: ਸਿੰਘ ਸਾਹ ਕਰ

ਚਾਚਾ ਪੇਰੀ ਕੀਤਾ ਪਾਉਣਾ ਹੁਕਮ ਕੀਏਵਨ ਤਾਂ ਦੇਰਾ ਪੀੜੇ ਅੱਗੇ ਜਾਣਾ ਨੰਗਾ ਦੁੱਧ ਚਾਲਿਆ ਤਾਂ ਦਿਸੇ ਖਰਾ ਡਰਾਉਣਾ ਕਰ ਬਣਾ ਪੱਛੂ।

ਆਪੇ ਨਦਰੀ ਹੇਠ ਚਲਾਏਗਾ, ਆਪੇ ਦੇਵ ਡਿਆਏਗਾ, ਆਪੇ ਹੀ ਕਰਮ ਕਰਾਏਗਾ। ਵੱਡੋ ਵੱਡਾ ਬਰਮੇਦ ਨੇ ਸਿਰੇ ਸੰਦੇ ਲਾਏਗਾ, ਨਦਰ ਪੱਟੀ ਦੇਖ ਕਰੇ ਸੁਲਤਾਨ।

ਮੰਡਲ ਮਾੜੀਆਂ ਲਾਇ ਬੈਠੇ ਕਰਤਾ ਸਾਰਿਆ ਕੀ ਕਰਮ ਪਾਉਣ ਦੇ ਹਰ ਪੂਜਣ ਨਾ ਹੀ ਹਾਰਿਆ।

ਪਹਿਲੇ ਤਾਂ ਨਗਰੀਆਂ ਆਈਆਂ ਜਾਂ ਕੁਛ ਪਾਣਾ ਤਾਂ ਮਨ ਵਸਾਈਆਂ ਧਾਰਮਿਕ ਮਾਰਕ ਤਹਾਤ ਧਾਰਮਿਕ ਚੌਮਾਰ ਕੱਢੀਆਂ ਪਰਿਆਈਆਂ ਸਹਿਤ ਖੇਲ

ਆਪੋ ਮਹਾਂਪ੍ਰੇਮੀ ਦੇ ਕਰ ਲਈਏ ਜਾਂ ਰਹਿਣਾ ਨਾਮੀ ਸਾਹਿਬ ਜਗਤਾ ਕਾਜ ਕਰ ਮੰਡੀਏ ਮੂਰਖੇ ਨਾਲ।

ਤੇ ਸਾਰੀਏ ਦੇਖ ਕੇ ਕੀਤਾ ਆਪਣਾ ਤਰਕ ਕੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਆਏ ਵਰਗੇ ਜਿਸ ਦੀ ਕੌਣ ਹੈ ਜੋ ਸਾਰੇ ਮਰੋ ਸਾਰੀਏ ਆਪਣਾ

ਜਿੱਤ ਕੀਤਾ ਪਾਈਏ ਆਪਣਾ ਸਾਥ ਹਾਲ ਵਿੱਚੋਂ ਖਾਲੀਏ ਬੰਦਾ ਮੁੱਲ ਕੀਤੀ ਤੇ ਲੰਬੀ ਨਗਰ ਨਿਹਾਲੀਏ ਸਾਡੇ ਨਾਲ ਹਾਲੀਏ ਪਿਛਲਾ ਹੈ।

ਸਰਪੰਚ ਕਰੋ, ਮੈਂ ਉਹਨਾਂ ਨੂੰ ਸਿੱਖਾਂ ਤੋਂ ਕੁਰਬਾਨ ਕਰਦਾ। ਜੋ ਅੰਮ੍ਰਿਤ ਵੇਲੇ ਜਾ ਕੇ ਫਿਰ ਪਹਿਲਾਂ ਇਸ਼ਨਾਨ, ਬਾਬਾ ਜੀ ਬਾਬਾ ਅਨੰਦ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਾਰ ਗੁਰੂ ਮਹਾਰਾਜ ਕਰ ਗੁਰੂ ਜੀ ਬਚਨ ਕਰਦੇ ਸੁਣਵਾਈ। ਅੰਮ੍ਰਿਤ ਵੇਲੇ ਸਿੱਖ ਜਾਗਦਾ ਹੈ, ਸਿੱਖ ਦਾ ਪਹਿਲਾਂ ਪਾਣੀ ਨਾਲ ਪਿਆਰ ਹੈ, ਗੁਰੂ ਨਾਲ ਪਿੱਛੇ ਪਿਆਰ, ਪਹਿਲਾਂ ਪਾਣੀ ਕਰ ਇਸ਼ਨਾਨ ਸਿਮਰ ਕਰ, ਪਹਿਲਾਂ ਇਸ਼ਨਾਨ। ਜਿਸ ਭਾਂਡੇ ਚ ਵਸਤੂ ਪਾਣੀ ਹੋਵੇ ਪਹਿਲਾਂ ਸਾਫ ਸਿਮਰਨ ਕਰਨਾ। ਸੁੱਤਾ ਹੈ ਇਨਸਾਨ ਮੁਰਦੇ ਦੀ ਨਹੀਂ, ਜਾ ਕੇ ਪਹਿਲਾਂ ਇਸ ਚੌਥੇ ਪਹਿਰ ਸੁਭਾ ਕੇ ਸੁਰਤੀਆਂ ਉਪਜਿਆ ਚਾਹੋ। ਹਜ਼ੂਰ ਕਹਿੰਦੇ ਤਿੰਨਾਂ ਦਰਿਆਵਾਂ ਸੁਰ ਦੋ, ਫਿਰ ਮਨ ਮੁੱਖ ਸਕਦਾ। ਪਹਿਲਾਂ ਪਾਣੀ ਨਾਲ ਭਾਈ ਸਾਹਿਬ ਜੀ ਲਿਖਦੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਕੁਰਬਾਨ ਕਿਹਾ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ ਕਰ ਲੈਂਦਾ।